ਅਨਵਰ ਗਰੇਵਾਲ ਵਿਦ ਦੀ ਇਸ਼ਕ ਬੁੱਲੇ ਨੂੰ ਰੀਮਿਕਸ ਨਿਊ ਵਨ ਦੈਟ ਹੀ ਜਸਟ ਰਿਲੀਜ਼ਡ ਬਿਫੋਰ ਦੈਟ ਪ੍ਰੀਤ ਹਰਪਾਲ ਐਂਡ ਗਰਲੇਜ ਵਿਦ ਅ ਸੌਂਗ ਕਾਲਡ ਲੇਟ ਹੋ ਗਈ ਅ ਨਿਊ ਵਨ ਬਾਈ ਪੰਮੀ ਬਾਈ ਰੋਮੈਂਟਿਕ ਬੋਲੀਆਂ ਐਂਡ ਐਟ ਦ ਬਿਗਿਨਿੰਗ ਹਰਡ ਅ ਸੌਂਗ ਬਾਈ ਹੰਸ ਰਾਜ ਹੰਸ ਆਜਾ ਦੋਵੇਂ ਨੱਚੀਏ Well, dosto, let's go to the next song. This is Labhira with the song called BP Diyan Goliyan.

0: ਕੀ ਹਾਲ ਹੈ ਭਾਜੀ, ਕਿਵੇਂ ਹੋ?
1: ਇਕਦਮ ਰੈਡੀ ਵੀਰੇ, ਪਰ ਸੱਚ ਦੱਸਾਂ, ਪੈਕਡ ਸ਼ੋਅਜ਼ ਆਪਣੀ ਜਗ੍ਹਾ, ਆਪਣੇ ਪੰਜਾਬ ਦੀ ਤੇ ਗੱਲ ਹੀ ਹੋ ਰਹੀ।
0: ਛੱਡੂ ਕਨੇਡਾ ਭਾਜੀ, ਆਜੂ ਫਿਰ ਪੰਜਾਬ।
1: ਚੱਲ ਤੂੰ ਮੇਰੀ ਗੱਡੀ ਰੈਡੀ ਰੱਖ, ਮੈਂ ਹੁਣੇ ਆ ਰਿਹਾ।